0: خلاف اولن کنت کامد قیام دوہ اللہ تیبا میہن گے مدگا حکم کروانتے
1: کیریت قرآن کو دیوے ترجمہ دیمی مگنستینی سورة الحج تیریس دیوان آیتم فشاگن سورة گے فاستولس نووان آیتو گے نیلا ترجمہ ویدار دوافا ونی ڈاکٹر محمد حنیف
2: دیوہین گے امیل لوانتا کن کوری اروہا دے
3: دیوہین گے افیدن تریکن دکوا دے
2: دیوہین گے مازی گے منظر تا صفا کود دے
3: دیوہین گے اڈو
2: دیوہی راجے گے اڈو
3: ਇੰਹਾ ਸਤਰ ਸਤੇ ਕਾ ਸਾਲ ਇਸ ਨੂੰ ਇੱਕ ਕਿਲੋਹਰਟਸ ਮੀਡੀਅਮ ਵੇਵ
2: ਅੱਡੀ ਹਨੂਏ ਮੈਗਾਹਰਟਸ ਐਫ ਐਮ ਬੈਂਡ
4: ਇਮ ਸੀਦਾ ਵੇਗੇ ਬਾ ਤੇਦੁ ਮਗੂ ਕਾ ਸਾਬਿਤ ਵੇ ਹੁਰਮਾ
5: ਇਸਲਾਮ ਦੀਨੂ ਕੇ ਅਕੀਦਾ ਵਰੁਕਤ ਕੁਰਮਾ
4: ਦੇਦੁਨੀਏ ਕੇ ਹਯਾਏ ਬਾਚ ਵੇਰ ਕੁਰਮਾ
5: ਇਸਲਾਮ ਦੀਨੂ ਕੇ ਕੰਕਮਾ ਗੁਲੇ ਗਤੁਮ ਦੀਨੀ ਇਲਮ ਵੇਰਿਨਾ ਸੁਵਾ ਕੁਰਵਾ